0: ਕਿਰਸ਼ੀ ਜਗਤ ਕਾਰਜਕ੍ਰਮ ਸੁਣਨ ਵਾਲੇ ਸਾਰੇ ਬਾਣ ਭਾਈਆਂ ਨੂੰ ਸੁਰਿੰਦਰ ਬਾਈ ਜੀ ਰਾਮ ਰਾਮ। ਮੈਂ ਦੇਖੋ ਜਹਾਂ ਤੱਕ ਮੌਸਮ ਕੀ ਬਾਤ ਕਰਾਂ, ਕੁਛ ਬਦਲਾਓ ਕੀ ਸਥਿਤੀ ਮੈਂ ਤੋ ਹੈ, ਬਾਦਲਵਾਈ ਵੀ ਹੈ ਔਰ ਕੁਛ ਸ਼ਾਇਦ ਪ੍ਰਦੇਸ਼ ਮੈਂ ਕੁਛ ਜਗ੍ਹਾ ਪੇ ਹਲਕੀ ਸੇ ਮੱਧਮ ਬਰਸਾਤ ਵੀ ਉਸਕੇ ਹੈ। ਔਰ ਜਹਾਂ ਤੱਕ ਹਮ ਬਾਤ ਕਰਾਂ ਬੇ ਬਰਸਾਤ ਕੀ, ਅਬ ਬਹੁਤ ਜ਼ਰੂਰੀ ਹੈ ਔਰ ਬਹੁਤ ਲੰਬਾ ਸਮਾਂ ਹੋ ਗਿਆ ਬੇ ਬਰਸਾਤ ਨਹੀਂ ਹੋਈ ਹੈ। ਕੁਛ ਇੱਕ ਅੱਧ ਹਮਾਰਾ ਅਕਸ਼ੇਤਰ ਐਸਾ ਹੈ ਜਹਾਂ ਪੇ ਕੁਛ ਬਰਸਾਤ ਹੋਈ ਹੈ, ਲੇਕਿਨ ਵਹਾਂ ਵੀ ਇਤਨੀ ਹੈ ਨਹੀਂ ਹੈ ਕਿ ਬੇ ਜੋ ਧਾਨ ਵਾਲੇ ਹਮਾਰੇ ਕਿਸਾਨ ਭਾਈ ਹੈ ਉਨਕਾ ਕੰਮ ਚੱਲ ਜਾ। ਔਰ ਕੁਛ ਐਸੀ ਜਗ੍ਹਾ ਅਬ ਤੱਕ ਬਿਲਕੁਲ ਖਾਲੀ ਹੈ ਜਹਾਂ ਤੱਕ ਕਹਾ ਜਾ ਸਕੇ ਬੇ ਅੱਜ ਤੱਕ ਵਹਾਂ ਬੂੰਦਾਬਾਂਦੀ ਨਹੀਂ ਹੋਈ ਹੈ। ਤੋ ਆਸ ਹਮਾਰੇ ਜੋ ਕਿਸਾਨ ਭਾਈ ਹੈ ਉਹ ਜ਼ਰੂਰ ਲਗਾਏ ਬੈਠੇ ਹੈ ਔਰ ਲਗਾਉਣੀ ਵੀ ਚਾਹੀਏ। ਤੋ ਇਸ ਲਈ ਬਈ ਜੋ ਬਰਸਾਤ ਹੈ ਉਹ ਹੋ ਜਾ, ਤੋ ਆਪਣਾ ਜੋ ਜਿਨ ਭਾਈਆਂ ਕਾ ਜੈਸੇ ਬਾਜਰਾ ਕਾ ਬੁਆਰਾ ਹੈ ਉਹ ਵੀ ਕਰਨਾ ਹੈ, ਔਰ ਜੋ ਧਾਨ ਵਾਲੇ ਭਾਈ ਹੈ ਉਹਨਾਂ ਤਾਂ ਜ਼ਰੂਰਤ ਬਈ ਰਹਿ ਬਈ ਹੈ, ਔਰ ਜੋ ਗੰਨਾ ਵਾਲੇ ਕਿਸਾਨ ਭਾਈ ਹੈ ਉਨਕੋ ਵੀ ਜਬ ਤੱਕ ਉਨਕੀ ਬੰਧਾਈ ਨਹੀਂ ਹੋ ਸਕਤੀ, ਜਬ ਤੱਕ ਥੋੜ੍ਹਾ ਬਹੁਤ ਜੋ ਬਰਸਾਤ ਹੈ ਉਹ ਨਾ ਹੋ। ਤੋ ਬਰਸਾਤ ਕਾ ਹੋਣਾ ਤੋ ਇਹ ਬਹੁਤ ਜ਼ਰੂਰੀ ਹੈ ਔਰ ਇਹ ਇੱਕ ਚਿੰਤਾ ਕਾ ਵਿਸ਼ਾ ਵੀ ਹੈ, ਇੱਕ ਲੰਬਾ ਸਮਾਂ ਹੋ ਗਿਆ ਬਰਸਾਤ ਹੋਏ। ਤੋ ਚਲੋ ਪਰਮਾਤਮਾ ਕਰੇਗਾ ਜ਼ਰੂਰ ਹੋਗੀ। ਤੋ ਅੱਜ ਪਹਿਲੇ ਰਾਗਨੀ ਸੁਣੇਗੇ ਕਰਨ ਸਿੰਘ ਬਟਗਾਮੀਆ ਔਰ ਉਨਕੇ ਸਾਥੀਓਂ ਕੀ ਗਾਈ ਹੋਈ, ਬਾਕੀ ਕਰਾਂਗੇ ਬਾਅਦ ਮੇਂ ਬਾਤ।
1: ਕੋਈ ਜਤਨ ਬਤਾ ਜੋ ਰਹੇ